0: ਆਓ ਪਾਂਦਰ ਤੁਨਾਈ
1: ਹਤਲੇ ਐਫਐਮ
2: ਦਿਉਲ ਪਿਟਿਆਟ ਕੰਬੁਰ ਪਿਟਿਆਟ ਨਾਵਲ ਪਿਟਿਆਟ ਕਲ ਪਿਟਿਆਟ www.livefm.lk